0: ਉਹ ਵੀ ਇਸੇ ਦੇਖਭਾਲ ਦਾ ਹਿੱਸਾ ਹਨ। ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦੇ ਤਰੀਕੇ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ। ਇਹੀ ਕਾਰਨ ਹੈ ਕਿ ਯਾਰਾ ਵੈਲੀ ਵਾਟਰ ਵੀ ਤੁਹਾਡੇ ਪੀਣ ਵਾਲੇ ਪਾਣੀ ਨੂੰ ਸੁਰੱਖਿਅਤ ਰੱਖਣ ਲਈ ਉਸੇ ਤਰ੍ਹਾਂ ਪੂਰਾ ਖਿਆਲ ਰੱਖਦਾ ਹੈ। ਜ਼ਿਆਦਾਤਰ ਪਾਣੀ ਸੁਰੱਖਿਅਤ ਕੈਚਮੈਂਟਾਂ ਤੋਂ ਆਉਂਦਾ ਹੈ ਅਤੇ ਤੁਹਾਡੇ ਘਰ ਤੱਕ ਪਹੁੰਚਣ ਤੋਂ ਪਹਿਲਾਂ ਬਕਾਇਦਾ ਜਾਂਚਿਆ ਜਾਂਦਾ ਹੈ ਅਤੇ ਹਰ ਰੋਜ਼ ਸਾਡੇ ਭਾਈਚਾਰੇ ਦੇ ਪਰਿਵਾਰ ਟੂਟੀ ਤੋਂ ਸਿੱਧਾ ਪਾਣੀ ਪੀਣ ਦਾ ਆਨੰਦ ਲੈਂਦੇ ਹਨ। ਇਸ ਲਈ ਜਦੋਂ ਤੁਸੀਂ ਆਪਣੀ ਟੂਟੀ ਖੋਲ੍ਹਦੇ ਹੋ ਤਾਂ ਤੁਸੀਂ ਪੂਰੇ ਭਰੋਸੇ ਨਾਲ ਉਸ ਵਿੱਚੋਂ ਸਿੱਧਾ ਪਾਣੀ ਪੀ ਸਕਦੇ ਹੋ। ਹਰ ਬੂੰਦ ਵਿੱਚ ਭਰੋਸਾ, ਯਾਰਾ ਵੈਲੀ ਵਾਟਰ।
1: Proud sponsor of 3ZZZ 92.3 FM.
2: ਅਗਲਾ ਪ੍ਰੋਗਰਾਮ ਪੰਜਾਬੀ ਭਾਸ਼ਾ ਦੇ ਵਿੱਚ

0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਸ਼ਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ, ਗੁਰਬਾਣੀ, ਕੁਝ ਗੀਤ, ਕੁਝ ਜਾਣਕਾਰੀਆਂ ਮੈਂ ਆਪ ਜੀ ਦੇ ਰੂਬਰੂ ਕਰਾਂਗਾ। ਮੈਂ ਵਰਿੰਦਰ ਸਿੰਘ ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਰਾਤ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪੰਜਾਬੀ ਪ੍ਰੋਗਰਾਮ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ ਜਾ ਕੇ ਔਨਲਾਈਨ ਪਤਾ ਹੈ www.3zzz.com.au। ਲਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ। ਇਸ ਗੁਰਬਾਣੀ ਸ਼ਬਦ ਨੂੰ ਗਾਇਨ ਕਰ ਰਹੇ ਹਨ ਭਾਈ ਜਸਕਰਨ ਸਿੰਘ ਜੀ ਪਟਿਆਲਾ ਵਾਲੇ। ਲਓ ਸ਼ਬਦ ਸ੍ਰਵਣ ਕਰੋ ਜੀ।

ਹੁਣੇ ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ, ਜਿਸ ਨੂੰ ਗਾਇਨ ਕਰ ਰਹੇ ਸਨ ਭਾਈ ਜਸਕਰਨ ਸਿੰਘ ਜੀ ਪਟਿਆਲਾ ਵਾਲੇ। ਇਹ ਹਫ਼ਤਾ ਜੋ ਗੁਜ਼ਰ ਚੁੱਕਾ ਹੈ, ਇਸ ਦੇ ਵਿੱਚ 24 ਸਤੰਬਰ ਨੂੰ ਗੁਰਗੱਦੀ ਦਿਵਸ ਸੀ ਗੁਰੂ ਰਾਮਦਾਸ ਜੀ ਦਾ, ਅਤੇ 26 ਸਤੰਬਰ ਨੂੰ ਜੋਤੀ ਜੋਤ ਗੁਰੂ ਅਮਰਦਾਸ ਜੀ ਦਾ। ਇਹਨਾਂ ਦੋਹਾਂ ਬਾਰੇ ਮੈਂ ਆਪ ਜੀ ਨੂੰ ਛੋਟੀ ਜਿਹੀ ਜਾਣਕਾਰੀ ਦੇਣ ਜਾ ਰਿਹਾ ਹਾਂ। ਗੁਰੂ ਰਾਮਦਾਸ ਜੀ ਆਪਾਂ ਜਾਣਦੇ ਹਾਂ ਕਿ ਚੌਥੇ ਗੁਰੂ ਸਨ, ਲਾਹੌਰ ਵਿੱਚ ਪੈਦਾ ਹੋਏ, ਨਾਂ ਭਾਈ ਜੇਠਾ ਰੱਖਿਆ ਗਿਆ। 7 ਸਾਲ ਦੀ ਉਮਰ ਦੇ ਵਿੱਚ ਅਨਾਥ ਹੋ ਗਏ ਅਤੇ ਆਪਣੀ ਨਾਨੀ ਦੇ ਕੋਲ ਵੱਡੇ ਹੋਏ। 12 ਸਾਲ ਦੀ ਉਮਰ ਵਿੱਚ ਭਾਈ ਜੇਠਾ ਅਤੇ ਉਹਨਾਂ ਦੀ ਦਾਦੀ ਗੋਇੰਦਵਾਲ ਚਲੇ ਗਏ। ਉਹਨਾਂ ਦੀ ਮੁਲਾਕਾਤ ਗੁਰੂ ਅਮਰਦਾਸ ਜੀ ਨਾਲ ਹੋਈ। ਭਾਈ ਜੇਠਾ ਨੇ ਗੁਰੂ ਅਮਰਦਾਸ ਜੀ ਨੂੰ ਆਪਣਾ ਗੁਰੂ ਮੰਨਿਆ ਅਤੇ ਸੇਵਾ ਕੀਤੀ। ਉਹਨਾਂ ਦੀ ਧੀ ਦੇ ਨਾਲ ਵਿਆਹ ਕਰਕੇ ਉਹਨਾਂ ਦੇ ਪਰਿਵਾਰ ਦੇ ਵਿੱਚ ਸ਼ਾਮਿਲ ਹੋ ਗਏ। ਜਦੋਂ ਗੁਰੂ ਅਮਰਦਾਸ ਜੀ ਲਈ ਆਪਣਾ ਉੱਤਰਾਧਿਕਾਰੀ ਨਾਂ ਦੇਣ ਦਾ ਸਮਾਂ ਆਇਆ ਤਾਂ ਉਹਨਾਂ ਨੇ ਆਪਣੇ ਪੁੱਤਰਾਂ ਨੂੰ ਛੱਡ ਕੇ ਭਾਈ ਜੇਠਾ ਦੀ ਮਿਸਾਲੀ ਸੇਵਾ, ਨਿਸਵਾਰਥ ਸ਼ਰਧਾ ਅਤੇ ਨਿਰਵਿਵਾਦ ਆਗਿਆ ਪਾਲਣ ਦਾ ਹਵਾਲਾ ਦਿੰਦੇ ਹੋਏ ਭਾਈ ਜੇਠਾ ਨੂੰ ਗੁਰੂ ਚੁਣਿਆ। ਗੁਰੂ ਅਮਰਦਾਸ ਜੀ ਨੇ ਇਹ ਫੈਸਲਾ ਕਰਨ ਲਈ ਪ੍ਰੀਖਿਆ ਤਿਆਰ ਕੀਤੀ। 2 ਜਵਾਈਆਂ ਰਾਮੇ ਅਤੇ ਜੇਠੇ ਦੇ ਵਿੱਚੋਂ ਕੌਣ ਉਹਨਾਂ ਦਾ ਉੱਤਰਾਧਿਕਾਰੀ ਬਣਨ ਦੇ ਯੋਗ ਹੈ। ਉਹਨਾਂ ਨੇ ਇੱਕ ਅਜਿਹਾ ਮੰਚ ਬਣਾਉਣ ਲਈ ਬੇਨਤੀ ਕੀਤੀ ਜਿਹਦੇ ਉੱਤੇ ਗੁਰੂ ਜੀ ਬੈਠ ਕੇ ਭਗਤੀ ਕਰ ਸਕਣ। ਰਾਮੇ ਨੇ 4 ਮੰਚ ਬਣਾਏ ਪਰ ਕੋਈ ਵੀ ਗੁਰੂ ਅਮਰਦਾਸ ਨੂੰ ਪਸੰਦ ਨਾ ਆਇਆ। ਰਾਮੇ ਨੇ ਹਾਰ ਮੰਨ ਲਈ। ਜੇਠਾ ਨੇ ਆਪਣੇ 7 ਮੰਚ ਬਣਾਏ ਪਰ ਗੁਰੂ ਨੂੰ ਸੰਤੁਸ਼ਟ ਕਰਨ ਵਿੱਚ ਵੀ ਅਸਫਲ ਰਹੇ। ਪਰ ਰਾਮੋ ਵਾਂਗ ਹਾਰ ਮੰਨਣ ਦੀ ਬਜਾਏ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਅੱਗੇ ਨਿਮਰਤਾ ਦੇ ਨਾਲ ਸਮਰਪਿਤ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਮਾਲਕ ਲਈ ਇੱਕ ਯੋਗ ਮੰਚ ਬਣਾ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜੋ ਹੈ ਉਹ ਜਾਰੀ ਰੱਖੇਗਾ। ਇਹੀ ਕਾਰਵਾਈ ਸੀ ਜਿਹਨੇ ਗੁਰੂ ਅਮਰਦਾਸ ਜੀ ਨੂੰ ਇਹ ਫੈਸਲਾ ਕਰਨ ਲਈ ਮਜਬੂਰ ਕੀਤਾ ਕਿ ਉਹ ਗੁਰਗੱਦੀ ਦੇ ਯੋਗ ਹਨ। ਇਸ ਤਰ੍ਹਾਂ ਜੇਠਾ ਨੂੰ ਅਗਲੇ ਸਿੱਖ ਗੁਰੂ ਵਜੋਂ ਚੁਣਿਆ ਗਿਆ ਅਤੇ ਗੁਰੂ ਰਾਮਦਾਸ ਜੀ ਵੱਲੋਂ ਜਾਣਿਆ ਜਾਣ ਲੱਗਾ। ਜੇਠਾ ਜੀ 30 ਅਗਸਤ 1574 ਨੂੰ ਗੁਰੂ ਬਣੇ, ਗੁਰੂ ਰਾਮਦਾਸ ਵਜੋਂ ਜਾਣੇ ਜਾਣ ਲੱਗੇ ਅਤੇ 7 ਸਾਲ ਇਸ ਅਹੁਦੇ ਤੇ ਰਹੇ। ਦੂਸਰੇ ਗੁਰੂ ਅਮਰਦਾਸ ਜੀ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਾਸਰਕੇ ਨਾਮੀ ਪਿੰਡ ਦੇ ਵਿੱਚ ਜਨਮ ਹੋਇਆ। 4 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਪੁੱਤਰ ਸਨ। ਖੇਤੀਬਾੜੀ ਵਪਾਰ ਦੇ ਦੋਨੇ ਕੰਮ ਕੀਤੇ। 24 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ। 2 ਪੁੱਤਰ ਮੋਹਨ ਤੇ ਮੋਹਰੀ ਅਤੇ 2 ਪੁੱਤਰੀਆਂ ਬੀਬੀ ਦਾਨੀ ਬੀਬੀ ਭਾਨੀ ਪੈਦਾ ਹੋਈਆਂ। ਗੁਰੂ ਅਮਰਦਾਸ ਗੁਰੂ ਅੰਗਦ ਦੇਵ ਜੀ ਦੀ ਅਣਥੱਕ ਸੇਵਾ ਲਈ ਮਸ਼ਹੂਰ ਹੈ। ਸਵੇਰੇ ਉੱਠ ਕੇ ਆਪਣੇ ਗੁਰੂ ਜੀ ਦੇ ਇਸ਼ਨਾਨ ਲਈ ਪਾਣੀ ਲਿਆਉਂਦੇ, ਗੁਰੂ ਨਾਲ ਸੇਵਾ ਲਈ ਸੇਵਾਦਾਰਾਂ ਲਈ ਖਾਣਾ ਪਕਾਉਂਦੇ ਸਨ, ਨਾਲ ਹੀ ਸਵੇਰੇ ਤੇ ਸ਼ਾਮ ਨੂੰ ਧਿਆਨ ਅਤੇ ਬਾਣੀ ਪੜ੍ਹਨ ਲਈ ਸਮਾਂ ਬਿਤਾਉਂਦੇ ਸਨ। ਦੂਜੇ ਗੁਰੂ ਪ੍ਰਤੀ ਆਪਣੀ ਨਿਸਵਾਰਥ ਸ਼ਰਧਾ ਤੇ ਕਾਰਨ ਗੁਰੂ ਅੰਗਦ ਦੇਵ ਜੀ ਨੇ 29 ਮਾਰਚ 1552 ਨੂੰ ਗੁਰੂ ਅਮਰਦਾਸ ਨੂੰ ਆਪਣਾ ਉੱਤਰਾਧਿਕਾਰੀ ਬਣਾਇਆ। ਗੁਰੂ ਅਮਰਦਾਸ ਜੀ ਦੀ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 907 ਸ਼ਬਦ 17 ਰਾਗਾਂ ਦੇ ਵਿੱਚ ਅੰਕਿਤ ਹਨ। ਗੁਰੂ ਅਮਰਦਾਸ ਜੀ ਬਹੁਤ ਸਾਰੇ ਮਹੱਤਵਪੂਰਨ ਕੰਮ ਕੀਤੇ। ਗੋਇੰਦਵਾਲ ਵਿੱਚ ਬੌਲੀ ਦਾ ਨਿਰਮਾਣ, ਲੰਗਰ ਸੰਸਥਾ ਦਾ ਵਿਸਥਾਰ, ਸਿੱਖੀ ਦੇ ਪ੍ਰਚਾਰ ਲਈ 22 ਮੰਜੀਆਂ ਸੰਗਠਿਤ ਕਰਨਾ, ਸਮਾਜਿਕ ਸੁਧਾਰ ਵੀ ਕੀਤੇ, ਜਾਤੀ ਭੇਦ ਭਾਵ ਛੂਤ ਪਾਤ ਦਾ ਖੰਡਨ ਕੀਤਾ, ਸਤੀ ਪ੍ਰਥਾ ਦੀ ਨਿਖੇਧੀ ਕੀਤੀ, ਪਰਦੇ ਦੀ ਪ੍ਰਥਾ ਦੀ ਮਨਾਹੀ ਕੀਤੀ, ਨਸ਼ਿਆਂ ਦੀ ਨਿਖੇਧੀ, ਮੌਤ, ਵਿਆਹ, ਜਨਮ ਸੰਬੰਧੀ ਰੀਤਾਂ ਵਿੱਚ ਸੁਧਾਰ ਕੀਤਾ, ਲੰਗਰ ਤੇ ਪੰਗਤ ਦੀ ਵਿਵਸਥਾ ਸ਼ੁਰੂ ਕੀਤੀ। ਗੁਰੂ ਅਮਰਦਾਸ ਜੀ ਦੀ ਇਹ ਦੇਣ ਹੈ। ਉਹਨਾਂ ਦੇ ਲੰਗਰ ਦੇ ਵਿੱਚ ਆਖਦੇ ਹਨ ਕਿ ਸਮਰਾਟ ਅਕਬਰ ਨੇ ਵੀ ਲੰਗਰ ਛਕਿਆ। ਗੁਰੂ ਅਮਰਦਾਸ ਜੀ ਨੇ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪੀ ਅਤੇ ਇਹ ਤੋਂ ਬਾਅਦ ਆਪ ਜੋਤੀ ਜੋਤ ਸਮਾ ਗਏ। ਇਹ ਸੀ ਜਾਣਕਾਰੀ ਗੁਰੂ ਸਾਹਿਬਾਨ ਦੇ ਬਾਰੇ ਤੇ ਲੋ ਹੁਣ ਸੁਣਦੇ ਹਾਂ ਇੱਕ ਧਾਰਮਿਕ ਗੀਤ।

0: ਗੀਤ ਤੋਂ ਬਾਅਦ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੇ ਸਰਕਾਰ ਦੇ ਵੱਲੋਂ ਨੈਗੇਟਿਵ ਗੀਅਰਿੰਗ ਦੇ ਨਿਯਮਾਂ ਦੇ ਵਿੱਚ ਕੀਤੇ ਜਾ ਰਹੇ ਸੁਧਾਰਾਂ ਦਾ ਸਭ ਤੋਂ ਵੱਧ ਅਸਰ ਵੈਸਟਰਨ ਸਿਡਨੀ ਦੇ ਰੈਂਟਰਾਂ 'ਤੇ ਪੈ ਸਕਦਾ ਹੈ, ਜਿਨ੍ਹਾਂ ਨੂੰ ਭਾਰੀ ਰੈਂਟ ਵਾਧੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਈ ਬਜਟ ਦੇ ਵਿੱਚ ਐਲਾਨੇ ਗਏ ਸੁਧਾਰਾਂ ਦੇ ਨਾਲ ਬਾਹਰੀ ਸਿਡਨੀ ਦੇ ਇਲਾਕਿਆਂ ਦੇ ਵਿੱਚ ਪ੍ਰੋਪਰਟੀ ਦੇ ਵਿੱਚ ਨਿਵੇਸ਼ ਕਰਨਾ ਬੜਾ ਮੁਸ਼ਕਲ ਹੋ ਜਾਵੇਗਾ, ਜਿਹਦਾ ਸਿੱਧਾ ਅਸਰ ਆਮ ਕਿਰਾਏਦਾਰਾਂ 'ਤੇ ਪਊਗਾ। ਦੀ ਪੌਂਡਸ ਐਂਡ ਸ਼ੋਫੀਲਡ ਵਰਗੇ ਖੇਤਰਾਂ ਦੇ ਵਿੱਚ ਨੈਗੇਟਿਵ ਗੀਅਰਿੰਗ ਵਾਲੇ ਲੈਂਡਲੋਰਡਸ ਦੀ ਗਿਣਤੀ ਸਭ ਤੋਂ ਵੱਧ ਰਹੀ ਹੈ। ਇੱਥੇ ਜ਼ਿਆਦਾਤਰ ਇਨਵੈਸਟਰ ਆਮ ਪਰਿਵਾਰ ਹਨ, ਜਿਨ੍ਹਾਂ ਦੇ ਕੋਲ ਇੱਕ ਹੀ ਪ੍ਰੋਪਰਟੀ ਹੈ ਅਤੇ ਉਹ ਸਾਲਾਨਾ $9,000 to $10,000 ਤੱਕ ਦੇ ਨੁਕਸਾਨ ਦਾ ਦਾਅਵਾ ਕਰ ਸਕਦੇ ਹਨ। ਦੇਸ਼ ਭਰ ਦੇ ਵਿੱਚ ਲਗਭਗ 54% ਇਨਵੈਸਟਰ ਇਸ ਟੈਕਸ ਛੋਟ 'ਤੇ ਨਿਰਭਰ ਹਨ। ਡਬਲ ਬੇ ਵਰਗੇ ਅਮੀਰ ਈਸਟ ਇਲਾਕਿਆਂ ਦੇ ਵਿੱਚ ਅਜਿਹੇ ਦਾਅਵੇ ਸਭ ਤੋਂ ਘੱਟ ਸਨ। ਇਨਵੈਸਟਰ 'ਤੇ ਵੱਧਦੇ ਦਬਾਅ ਕਾਰਨ ਨਵੇਂ ਮਕਾਨ ਦੀ ਸਪਲਾਈ ਠੱਪ ਹੋ ਸਕਦੀ ਹੈ। ਇਸ ਤਰ੍ਹਾਂ ਨੈਗੇਟਿਵ ਗੀਅਰਿੰਗ ਦਰਅਸਲ ਰੈਂਟਰ ਦੇ ਲਈ ਅਸਿੱਧੀ ਸਬਸਿਡੀ ਸੀ। ਇਸ ਦੇ ਖਤਮ ਹੋਣ ਦੇ ਨਾਲ ਨਿਵੇਸ਼ਕ ਮਾਰਕੀਟ 'ਚੋਂ ਬਾਹਰ ਹੋਣਗੇ, ਘਰਾਂ ਦੀ ਘਾਟ ਕਾਰਨ ਰੈਂਟ ਅਸਮਾਨੀ ਚੜ੍ਹਨਗੇ। ਵੱਧਦੇ ਵਿਆਜ ਰੇਟ ਨਵੇਂ ਨਿਯਮਾਂ ਦੇ ਕਾਰਨ ਜੋ ਨਿਵੇਸ਼ਕ ਹਨ ਬਾਜ਼ਾਰ ਦੇ ਵਿੱਚੋਂ ਪਿੱਛੇ ਹਟ ਰਹੇ ਹਨ, ਜਿਹਦੇ ਨਾਲ ਕਿਰਾਏ ਦੇ ਮਕਾਨਾਂ ਦਾ ਸੰਕਟ ਡੂੰਘਾ ਹੋਣ ਦਾ ਖਤਰਾ ਹੈ। ਦੂਸਰੀ ਖਬਰ, ਆਸਟ੍ਰੇਲੀਆ ਦੇ ਵਿੱਚ ਵਿਆਜ ਰੇਟ ਜੋ ਹਨ ਮੁੜ ਵਾਧੇ ਦੇ ਸੰਕੇਤਾਂ ਦੇ ਨਾਲ ਮੋਰਗੇਜ ਹੋਲਡਰਾਂ ਪ੍ਰਾਪਰਟੀ ਇਨਵੈਸਟਰ ਦੀਆਂ ਚਿੰਤਾ ਵੱਧ ਗਈਆਂ ਹਨ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ RBA ਦੀ ਗਵਰਨਰ ਨੇ ਸਪਸ਼ਟ ਕੀਤਾ ਕਿ ਕੇਂਦਰੀ ਬੈਂਕ ਘਰਾਂ ਦੀਆਂ ਡਿੱਗ ਰਹੀਆਂ ਕੀਮਤਾਂ ਨੂੰ ਰੋਕਣ ਲਈ ਨੀਤੀਆਂ 'ਚ ਬਦਲਾਅ ਨਹੀਂ ਕਰੇਗਾ। RBA ਦਾ ਉਦੇਸ਼ ਪ੍ਰਾਪਰਟੀ ਦੀਆਂ ਕੀਮਤਾਂ ਨੂੰ ਸੰਭਾਲਣਾ ਨਹੀਂ, ਸਗੋਂ ਲਗਾਤਾਰ ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣਾ ਹੈ, ਕਿਉਂਕਿ ਲੇਬਰ ਮਾਰਕੀਟ ਅਜੇ ਵੀ ਲੋੜ ਨਾਲੋਂ ਵੱਧ ਤੰਗ ਹੈ। ਵਿਆਜ ਰੇਟ ਦੇ ਵਿੱਚ ਵਾਧਾ ਹੋਣ ਦੀ ਸੰਭਾਵਨਾ ਬੜੀ ਮਜ਼ਬੂਤ ਹੈ, ਜਿਹਦੇ ਨਾਲ ਨਗਦ ਦਰ ਵੱਧ ਕੇ 4.6% ਜਾਂ ਇਹਦੇ ਤੋਂ ਵੀ ਉੱਪਰ ਜਾ ਸਕਦੀ ਹੈ। ਪ੍ਰਮੁੱਖ ਬੈਂਕਾਂ ਕਾਮਨਵੈਲਥ ਬੈਂਕ, ਵੈਸਟਪੈਕ, NAB, ANZ ਨੇ ਆਪਣੀਆਂ ਫਿਕਸਡ ਮੋਰਗੇਜ ਰੇਟ ਵਧਾ ਦਿੱਤੇ ਹਨ। ਪ੍ਰਾਪਰਟੀ ਮਾਰਕੀਟ ਵਿੱਚ ਆਈ ਗਿਰਾਵਟ ਬਾਰੇ ਚੇਤਾਵਨੀ ਦਿੰਦਿਆਂ AMP ਦੇ ਮੁੱਖ ਅਰਥ ਸ਼ਾਸਤਰੀ ਨੇ ਕਿਹਾ, ਇਹ ਮੰਦੀ ਤਾਂ ਸਿਰਫ ਸ਼ੁਰੂਆਤ ਹੈ, ਕੀਮਤਾਂ ਦੇ ਵਿੱਚ ਅੱਗੇ ਹੋਰ ਵੱਡੀ ਗਿਰਾਵਟ ਦੇਖਣ ਨੂੰ ਮਿਲੇਗੀ। ਮਿਸ਼ਲ ਬੁਲਕ ਨੇ ਧਾਰਨਾ ਨੂੰ ਨਕਾਰਿਆ ਕਿ ਵਿਆਜ ਰੇਟ ਵਧਣ ਕਾਰਨ ਮਹਿੰਗਾਈ ਵੱਧ ਰਹੀ ਹੈ। ਉਹਨਾਂ ਕਿਹਾ ਕਿ ਗਲੋਬਲ ਸਪਲਾਈ ਝਟਕੇ ਅਤੇ ਫਿਊਲ ਦੀਆਂ ਕੀਮਤਾਂ ਮਹਿੰਗਾਈ ਦੇ ਅਸਲ ਕਾਰਨ ਹਨ। ਭਾਵੇਂ ਲੰਮੇ ਸਮੇਂ ਦੇ ਵਿੱਚ AI ਉਤਪਾਦਕਤਾ ਸੁਧਾਰਨ ਦਾ ਸਾਧਨ ਬਣ ਸਕਦੀ ਹੈ, ਪਰ ਮੌਜੂਦਾ ਸਮੇਂ ਡਾਟ ਸੈਂਟਰਾਂ ਦਾ ਬੁਨਿਆਦੀ ਢਾਂਚਾ ਵਾਧੂ ਮੰਗ ਪੈਦਾ ਕਰਕੇ ਮਹਿੰਗਾਈ 'ਤੇ ਦਬਾਅ ਪਾ ਰਿਹਾ ਹੈ। ਰਿਜ਼ਰਵ ਬੈਂਕ ਦੀ ਗਵਰਨਰ ਨੇ ਇਹ ਵੀ ਕਿਹਾ ਕਿ ਮਾਈਗ੍ਰੇਸ਼ਨ ਆਸਟ੍ਰੇਲੀਆ ਦੇ ਆਰਥਿਕ ਵਿਕਾਸ ਨੂੰ ਸਹਾਰਾ ਦੇ ਰਿਹਾ ਹੈ, ਨਾ ਕਿ ਮਹਿੰਗਾਈ ਵਧਾ ਰਿਹਾ ਹੈ। ਉਹਨਾਂ ਕਿਹਾ ਕਿ ਹਾਊਸਿੰਗ ਮਾਰਕੀਟ ਇਹਦਾ ਇੱਕ ਅਪਵਾਦ ਹੈ, ਕਿਉਂਕਿ ਨਵੀਂ ਮਾਈਗ੍ਰੈਂਟਸ ਤੁਰੰਤ ਨਵੇਂ ਘਰਾਂ ਦੀ ਸਪਲਾਈ ਪੈਦਾ ਨਹੀਂ ਕਰ ਸਕਦੀ। ਇਹ ਸੀ ਜਾਣਕਾਰੀ ਤੇ ਲੋਕ ਗੀਤ।
1: ਬੜਾ ਸਮਝ ਆਇਆ, ਬੜਾ ਵਰਾਇਆ।

ਗੀਤਾਂ ਤੋਂ ਬਾਅਦ ਇੱਕ ਰਿਪੋਰਟ ਜੋ ਕਿ ਜੋ ਇਹ ਅੱਜ ਕੱਲ੍ਹ ਭਾਰਤ ਦੇ ਵਿੱਚ ਚੋਣ ਸੁਧਾਰ ਹੋ ਰਹੇ ਹਨ ਜਾਂ ਵੋਟਰ ਲਿਸਟਾਂ ਸੁਧਾਈ ਦਾ ਕੰਮ ਹੋ ਰਿਹਾ ਹੈ ਵੋਟਰ ਲਿਸਟਾਂ ਦਾ ਉਹਦੇ ਬਾਰੇ ਹੈ। ਵਿਵਾਦ ਦੇ ਵਿੱਚ ਕਿਰਿਆ ਵਿਸ਼ੇਸ਼ ਸੁਧਾਈ ਦਾ ਅਮਲ। ਭਾਰਤ ਦੇ ਸੰਵਿਧਾਨ ਅਨੁਸਾਰ ਹਰ ਬਾਲਗ ਨਾਗਰਿਕ ਨੂੰ ਵੱਖੋ ਵੱਖ ਪੜਾਵਾਂ ਦੀਆਂ ਸਰਕਾਰਾਂ ਚੁਣਨ ਦਾ ਅਧਿਕਾਰ ਹੈ। ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਹ ਲਗਾਤਾਰ ਚੱਲਦਾ ਆ ਰਿਹਾ ਹੈ। ਭਾਰਤੀ ਚੋਣ ਕਮਿਸ਼ਨ ਅਹਿਮ ਰੋਲ ਅਦਾ ਕਰਦਾ ਰਿਹਾ। ਜ਼ਿੰਮੇਵਾਰੀ ਇਸ ਦੀ ਬਹੁਤ ਵੱਡੀ ਹੁੰਦੀ ਹੈ। ਲਗਾਤਾਰ ਵਧਦੀ ਹੋਈ ਆਬਾਦੀ ਕਾਰਨ ਭਾਰਤ ਦੁਨੀਆ ਦਾ ਸਭ ਤੋਂ ਵੱਡੀ ਆਬਾਦੀ ਵਾਲਾ ਦੇਸ਼ ਬਣ ਗਿਆ। ਚੋਣ ਕਮਿਸ਼ਨ ਵੱਲੋਂ ਲਗਾਤਾਰ ਚੋਣ ਪ੍ਰਕਿਰਿਆ ਵਿੱਚ ਸੁਧਾਰ ਕੀਤੇ ਜਾਂਦੇ ਰਹੇ ਹਨ। ਇਹਨਾਂ ਸੰਬੰਧੀ ਸਮੇਂ ਸਮੇਂ ਤੇ ਵਿਵਾਦ ਵੀ ਉੱਠਦੇ ਰਹੇ। ਉੱਚ ਪੱਧਰ ਤੇ ਹੱਲ ਕਰਨ ਦਾ ਯਤਨ ਵੀ ਕੀਤਾ ਜਾਂਦਾ ਰਿਹਾ ਹੈ। ਬੈਲਟ ਪੇਪਰਾਂ ਵੋਟ ਬਕਸਿਆਂ ਤੋਂ ਲੈ ਕੇ ਅੱਜ ਇਹ ਪ੍ਰਕਿਰਿਆ ਪੂਰੀ ਤਰ੍ਹਾਂ ਡਿਜੀਟਲ ਬਣੀ ਨਜ਼ਰ ਆਉਂਦੀ ਹੈ। ਵੋਟ ਪਛਾਣ ਪੱਤਰਾਂ ਵਿੱਚ ਜਦੋਂ ਵੋਟਰ ਦੀ ਤਸਵੀਰ ਛਾਪੇ ਜਾਣ ਦਾ ਫੈਸਲਾ ਹੋਇਆ ਸੀ ਤਾਂ ਉਹਦੇ ਤੇ ਵੱਡਾ ਵਿਵਾਦ ਉੱਠਿਆ ਸੀ। ਚਾਹੇ ਇਸ ਲਈ ਬਿਜਲਈ ਮਸ਼ੀਨਾਂ ਦਾ ਇਸਤੇਮਾਲ ਲੰਮੇ ਸਮੇਂ ਤੋਂ ਹੁੰਦਾ ਆ ਰਿਹਾ ਹੈ, ਹਾਲੇ ਤੱਕ ਵੀ ਪਰ ਇਹਨਾਂ ਸੰਬੰਧੀ ਪ੍ਰਗਟਾਏ ਜਾਂਦੇ ਖਦਸ਼ਿਆਂ ਦੇ ਨਾਲ ਨਾਲ ਇਹਨਾਂ ਦੀ ਆਲੋਚਨਾ ਦਾ ਸਿਲਸਿਲਾ ਜਾਰੀ ਹੈ। ਵੋਟ ਪ੍ਰਕਿਰਿਆ ਨੂੰ ਸਹੀ ਬਣਾਉਣ ਲਈ ਵੋਟਰਾਂ ਨੂੰ ਸਹੀ ਪਛਾਣ ਨੂੰ ਵੀ ਜ਼ਰੂਰੀ ਬਣਾਇਆ ਜਾਣਾ ਚਾਹੀਦਾ ਹੈ। ਸਮੇਂ ਸਮੇਂ ਵੋਟਰ ਲਿਸਟਾਂ ਦੀ ਸੁਧਾਈ ਦਾ ਕੰਮ ਜ਼ਰੂਰ ਹੁੰਦਾ ਰਿਹਾ ਪਰ ਇਸ ਪ੍ਰਕਿਰਿਆ ਦੀ ਨਿਰੰਤਰਤਾ ਨਹੀਂ ਬਣਾਈ ਜਾ ਸਕੀ। ਵੱਡੀ ਆਬਾਦੀ ਵਾਲੇ ਵਿਸ਼ਾਲ ਦੇਸ਼ ਵਿੱਚ ਲੋਕਾਂ ਦਾ ਲਗਾਤਾਰ ਹੋਰ ਰਾਜਾਂ ਦੇ ਵਿੱਚ ਆਉਣਾ ਜਾਣਾ ਬਣਿਆ ਰਹਿੰਦਾ ਹੈ। ਵੱਡੀ ਗਿਣਤੀ ਵਿੱਚ ਲੋਕ ਵਿਦੇਸ਼ਾਂ ਨੂੰ ਪ੍ਰਵਾਸ ਕਰਦੇ ਰਹਿੰਦੇ ਹਨ। ਇਸ ਪ੍ਰਕਿਰਿਆ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਦਾ ਪੂਰਾ ਵੇਰਵਾ ਨਿਸ਼ਚਿਤ ਕੀਤਾ ਜਾਣਾ ਜ਼ਰੂਰੀ ਹੈ। ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਗੁਆਂਢੀ ਦੇਸ਼ਾਂ ਦੀਆਂ ਸਰਹੱਦਾਂ ਤੋਂ ਬੇਕਾਨੂੰਨੇ ਢੰਗ ਨਾਲ ਲੋਕ ਇੱਥੇ ਪ੍ਰਵੇਸ਼ ਵੀ ਕਰਦੇ ਰਹਿੰਦੇ ਹਨ। ਅਸਾਮ, ਬੰਗਾਲ, ਬਿਹਾਰ ਤੇ ਦੇਸ਼ ਦੇ ਹੋਰ ਉੱਤਰ ਪੂਰਬੀ ਰਾਜਾਂ ਵਿੱਚੋਂ ਲਗਾਤਾਰ ਅਜਿਹੀਆਂ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਚੋਣ ਕਮਿਸ਼ਨ ਨੂੰ ਵਧੇਰੇ ਚੁਕੰਨਾ ਹੋਣ ਦੇ ਨਾਲ ਤਤਪਰ ਰਹਿਣ ਦੀ ਵੀ ਜ਼ਰੂਰਤ ਹੈ। ਹੁਣ ਚੋਣ ਕਮਿਸ਼ਨ ਨੇ ਵੋਟਰਾਂ ਦੀ ਵਿਸ਼ੇਸ਼ ਸੁਧਾਈ ਦਾ ਕੰਮ ਸ਼ੁਰੂ ਕੀਤਾ ਹੈ। ਲਗਾਤਾਰ ਵਿਵਾਦ ਬਣਦਾ ਰਿਹਾ ਹੈ। ਬੰਗਾਲ ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਵਿਵਾਦ ਇਸ ਲਈ ਜ਼ਿਆਦਾ ਪੱਕ ਗਿਆ ਕਿਉਂਕਿ ਇਹਨਾਂ ਵਿੱਚ ਜਿੱਥੇ ਲੱਖਾਂ ਹੀ ਵਿਅਕਤੀਆਂ ਦੇ ਨਾਂ ਕੱਟ ਦਿੱਤੇ ਗਏ ਉੱਥੇ ਵੋਟਰ ਦੀ ਪਛਾਣ ਦੀ ਪ੍ਰਕਿਰਿਆ ਇਸ ਕਦਰ ਗੁੰਝਲਦਾਰ ਸੀ ਜਿਹਦੇ ਵਿੱਚ ਆਮ ਵਿਅਕਤੀ ਉਲਝ ਕੇ ਰਹਿ ਗਿਆ। ਇਸੇ ਕਰਕੇ ਅਦਾਲਤਾਂ ਦੇ ਵਿੱਚ ਲੱਖਾਂ ਹੀ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ। ਇਹੀ ਸਿਲਸਿਲਾ, ਇਹੀ ਵਿਵਾਦ ਬਿਹਾਰ ਦੀਆਂ ਚੋਣਾਂ ਸਮੇਂ ਵੀ ਮਘਿਆ ਰਿਹਾ। ਵਿਸ਼ੇਸ਼ ਤੌਰ ਤੇ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਂਦਿਆਂ ਖਦਸ਼ਾ ਜ਼ਾਹਰ ਕੀਤਾ ਕਿ ਇਸ ਵਿੱਚ ਇੱਕ ਵਿਸ਼ੇਸ਼ ਪਾਰਟੀ ਦੀ ਮਦਦ ਕੀਤੀ ਜਾ ਰਹੀ ਹੈ। ਪਰ ਚੋਣ ਕਮਿਸ਼ਨ ਦੇ ਵੱਲੋਂ ਵੱਖ ਵੱਖ ਪੜਾਵਾਂ ਦਾ ਵਿਸ਼ੇਸ਼ ਸੁਧਾਈ ਦਾ ਸਿਲਸਿਲਾ ਜਾਰੀ ਰੱਖਿਆ ਗਿਆ। ਪਿਛਲੇ ਦਿਨੀ ਦਿੱਲੀ ਦੇ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਦੇ ਦੌਰਾਨ 33 ਲੱਖ ਤੋਂ ਵੱਧ ਵੋਟਰਾਂ ਨੂੰ ਨੋਟਿਸ ਮਿਲੇ। ਇਸ ਸੰਬੰਧੀ ਵਿਰੋਧੀ ਪਾਰਟੀਆਂ ਵੱਲੋਂ ਇਹ ਕਿਹਾ ਜਾਂਦਾ ਰਿਹਾ ਕਿ ਸ਼ਨਾਖਤ ਦੇ ਆਧਾਰ ਸਪਸ਼ਟ ਕਰਨ ਦੀ ਲੋੜ ਹੈ। ਇਹਦੇ ਬਾਰੇ ਸੁਪਰੀਮ ਕੋਰਟ ਨੇ ਵੀ ਸਖ਼ਤ ਨੋਟਿਸ ਲਿਆ, ਕਿਹਾ ਕਿ ਖਾਮੀਆਂ ਦੀ ਪਛਾਣ ਕਰਨ ਬਾਰੇ ਸਪਸ਼ਟੀਕਰਨ ਦੀ ਲੋੜ ਹੈ। ਇੱਕ ਜਨਹਿਤ ਪਟੀਸ਼ਨ ਦੇ ਵਿੱਚ ਇਹ ਵੀ ਕਿਹਾ ਗਿਆ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾਣ ਦੇ ਵਿਸ਼ੇਸ਼ ਕਾਰਨਾਂ ਦਾ ਸਹੀ ਤਰੀਕੇ ਦੇ ਨਾਲ ਉਹ ਖੁਲਾਸਾ ਨਹੀਂ ਕਰ ਸਕੇ। ਇਸ ਵਿਵਾਦ ਦੇ ਚੱਲਦਿਆਂ ਖ਼ਬਰ ਨਸ਼ਰ ਹੋਈ ਕਿ ਚੋਣ ਕਮਿਸ਼ਨ ਦੇ ਮੈਂਬਰਾਂ ਦੇ ਵਿੱਚ ਆਪਸੀ ਤਾਲਮੇਲ ਨਹੀਂ ਹੈ। ਰਿਪੋਰਟ ਵਿੱਚ ਇਹ ਵੀ ਦਰਜ ਹੈ ਕਿ 10 ਮਹੀਨਿਆਂ ਦੇ ਵਿੱਚ 2 ਚੋਣ ਅਧਿਕਾਰੀਆਂ ਨੇ 14 ਵਾਰ ਮੁੱਖ ਚੋਣ ਕਮਿਸ਼ਨਰ ਕੋਲ ਲਿਖਤੀ ਰੂਪ ਵਿੱਚ ਆਪਣੇ ਇਤਰਾਜ਼ ਜ਼ਾਹਰ ਕੀਤੇ ਸਨ। ਇਹ ਇਸਨੇ ਇੱਕ ਵਾਰ ਵੱਡੇ ਵਿਵਾਦ ਤੇ ਚਰਚਾ ਛੇੜ ਦਿੱਤੀ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਦੀ ਸਰਵ ਉੱਚ ਅਦਾਲਤ ਲਈ ਆਪਣਾ ਫਰਜ਼ ਨਿਭਾਉਣਾ ਜ਼ਰੂਰੀ ਹੈ ਤਾਂ ਜੋ ਉਹ ਲਗਾਤਾਰ ਉੱਠ ਰਹੇ ਸ਼ੰਕਿਆਂ ਦਾ ਹੱਲ ਕਰਨ ਦੇ ਵਿੱਚ ਸਹਾਈ ਹੋਵੇ। ਇਹ ਸੀ ਇੱਕ ਜਾਣਕਾਰੀ ਜਾਂ ਰਿਪੋਰਟ ਤੇ ਲੋਕ ਗੀਤ।

ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਅੱਧੇ ਪ੍ਰੋਗਰਾਮ ਦੇ ਜੋ ਰਹਿ ਗਿਆ ਹੈ ਉਹਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

0: 3ZZZ 92.3 FM.
1: 3ZZZ 92.3 FM ਤੇ
2: ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ। ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ ਕਪੂਰਥਲੇ ਤੋਂ, ਵੱਖ ਵੱਖ ਅਧਿਆਪਕ ਜਥੇਬੰਦੀਆਂ ਜਿਨ੍ਹਾਂ ਦੇ ਵਿੱਚ ਗੌਰਮੈਂਟ ਟੀਚਰ ਯੂਨੀਅਨ ਡੈਮੋਕ੍ਰੇਟਿਕ ਟੀਚਰ ਫਰੰਟ ਕਪੂਰਥਲਾ ਦੀ ਹੋਈ ਔਨਲਾਈਨ ਅਤੇ ਆਫਲਾਈਨ ਮੀਟਿੰਗ ਦੇ ਵਿੱਚ ਲਏ ਗਏ ਕੁਝ ਅਹਿਮ ਫੈਸਲਿਆਂ ਅਨੁਸਾਰ ਉਹਨਾਂ ਨੇ ਫੈਸਲੇ ਕੀਤੇ ਹਨ। ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਸੀ, ਟੀਚਰ ਵੀ ਸਨ। ਜੇ ਮਿਡ ਡੇ ਮੀਲ ਦੇ ਪੈਸੇ ਐਡਵਾਂਸ ਨਹੀਂ ਆਉਂਦੇ ਤਾਂ ਮਿਡ ਡੇ ਮੀਲ 1 ਅਕਤੂਬਰ ਤੋਂ ਬੰਦ ਕਰ ਦਿੱਤਾ ਜਾਵੇਗਾ। ਅਧਿਆਪਕ ਆਗੂਆਂ ਨੇ ਕਿਹਾ ਕਿ ਮਿਡ ਡੇ ਮੀਲ ਲਈ ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਅਧਿਆਪਕਾਂ ਦੀਆਂ ਜੇਬਾਂ ਦੇ ਵਿੱਚੋਂ ਬੜਾ ਖਰਚਾ ਹੋ ਚੁੱਕਾ ਹੈ। ਵਿਭਾਗ ਵੱਲੋਂ ਮਿਡ ਡੇ ਮੀਲ ਦੀ ਰਾਸ਼ੀ ਨਵੇਂ ਪੋਰਟਲ ਦੁਆਰਾ ਭੇਜੀ ਜਾ ਰਹੀ ਹੈ, ਜੋ ਸਪਰਸ਼ ਪੋਰਟਲ ਹੈ, ਜੋ ਕਿ ਇੱਕ ਬੜੀ ਗੁੰਝਲਦਾਰ ਪ੍ਰਕਿਰਿਆ ਹੈ ਅਤੇ ਅਧਿਆਪਕਾਂ ਦੇ ਲਈ ਸਿਰਦਰਦੀ ਬਣੀ ਹੋਈ ਹੈ। ਅਧਿਆਪਕ ਆਗੂਆਂ ਨੇ ਮੰਗ ਕੀਤੀ ਕਿ ਇਹ ਗੁੰਝਲਦਾਰ ਪ੍ਰਕਿਰਿਆ ਨੂੰ ਵਿਭਾਗ ਦੁਆਰਾ ਬੰਦ ਕਰਨ ਅਤੇ ਮਿਡ ਡੇ ਮੀਲ ਦੀ ਰਾਸ਼ੀ ਐਡਵਾਂਸ ਆਉਣ ਤੱਕ ਮਿਡ ਡੇ ਮੀਲ 1 ਅਕਤੂਬਰ ਤੋਂ ਬੰਦ ਕਰ ਦਿੱਤਾ ਜਾਵੇਗਾ। ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਮੁਲਾਜ਼ਮ ਵਰਗ ਪ੍ਰਤੀ ਅਪਣਾਈ ਨਾ ਪੱਖੀ ਵਿਹਾਰ ਕਾਰਨ ਇਸ ਵਾਰ ਪ੍ਰਾਇਮਰੀ ਸਕੂਲ ਖੇਡਾਂ ਦੇ ਲਈ ਜੇਕਰ ਫੰਡ ਨਹੀਂ ਆਉਂਦੇ, ਪ੍ਰਾਇਮਰੀ ਸਕੂਲ ਦੇ ਵਿੱਚ ਜੋ ਸਾਲਾਨਾ ਖੇਡਾਂ ਹੁੰਦੀਆਂ ਹਨ ਉਹਨਾਂ ਦੇ ਲਈ ਜੇ ਫੰਡ ਨਹੀਂ ਆਉਂਦੇ ਤਾਂ ਅਧਿਆਪਕ ਵਰਗ ਕੋਲੋਂ ਪੈਸੇ ਲਾ ਕੇ ਇਹ ਖੇਡਾਂ ਨਹੀਂ ਕਰਵਾਈਆਂ ਜਾਣਗੀਆਂ। ਅਧਿਆਪਕ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਕਿਸੇ ਅਫਸਰ ਜਾਂ ਕਿਸੇ ਹੋਰ ਅਧਿਆਪਕ ਨੇ ਖੇਡਾਂ ਦੇ ਨਾਂ 'ਤੇ ਅਧਿਆਪਕਾਂ ਤੋਂ ਪੈਸੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਰੀਆਂ ਜਥੇਬੰਦੀਆਂ ਰਲ ਕੇ ਉਸ ਵਿਅਕਤੀ ਦੇ ਦਫ਼ਤਰ ਜਾਂ ਸਕੂਲ ਦਾ ਘਿਰਾਓ ਕਰਨ ਲਈ ਮਜਬੂਰ ਹੋਣਗੀਆਂ। ਇਸ ਮੌਕੇ ਹੋਰ ਬਹੁਤ ਸਾਰੇ ਅਧਿਆਪਕ ਆਗੂ ਵੀ ਹਾਜ਼ਰ ਸਨ। ਇਹ ਸੀ ਇੱਕ ਰਿਪੋਰਟ ਤੇ ਲਓ ਹੁਣ ਸੁਣਦੇ ਹਾਂ ਕੁਝ ਗੀਤ ਹੋਰ।

ਤੋਂ ਬਾਅਦ ਇੱਕ ਹੋਰ ਰਿਪੋਰਟ ਆਪਦੇ ਰੂਬਰੂ ਕਰਨ ਜਾ ਰਿਹਾ ਹਾਂ। ਭਾਰਤ ਦਾ ਇਲੈਕਸ਼ਨ ਕਮਿਸ਼ਨਰ, ਮੁੱਖ ਚੋਣ ਕਮਿਸ਼ਨਰ ਜੋ ਹੈ, ਉਹਨਾਂ ਦਾ ਨਾਂ ਹੈ ਗਿਆਨੇਸ਼ ਕੁਮਾਰ। ਉਹਨਾਂ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ, ਗਿਆਨੇਸ਼ ਕੁਮਾਰ ਦੇ ਹੁਕਮਾਂ ਨੂੰ। ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵੱਲੋਂ ਕੀਤੇ ਗਏ ਫੈਸਲਿਆਂ ਅਤੇ ਦਿਸ਼ਾ ਨਿਰਦੇਸ਼ਾਂ ਅਤੇ ਸੋਫਟਵੇਅਰ 'ਚ ਤਬਦੀਲੀ ਨੂੰ ਚੁਣੌਤੀ ਦਿੰਦਿਆਂ ਹੋਇਆਂ ਸੁਪਰੀਮ ਕੋਰਟ ਦੇ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ। ਅਰਜ਼ੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਜਿਹੇ ਕਦਮ ਸਮੂਹਕ ਫੈਸਲੇ ਕਰਨ ਦੀ ਵਿਧਾਨਕ ਲੋੜ ਦੀ ਉਲੰਘਣਾ ਕਰਦੇ ਹਨ। ਇਹ ਅਪੀਲ ਕੀਤੀ ਗਈ ਹੈ ਕਿ ਗਿਆਨੇਸ਼ ਕੁਮਾਰ ਦੇ ਵੱਲੋਂ ਦੋ ਚੋਣ ਕਮਿਸ਼ਨਰਾਂ ਦੀ ਸਹਿਮਤੀ ਤੋਂ ਬਿਨਾਂ ਕੀਤੇ ਗਏ ਫੈਸਲਿਆਂ ਨੂੰ ਗੈਰ ਸੰਵਿਧਾਨਕ ਐਲਾਨਦਿਆਂ ਰੱਦ ਕੀਤਾ ਜਾਵੇ। ਅਰਜ਼ੀਕਾਰ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਖਿਲਾਫ ਸਰਕਾਰੀ ਫਰਜ਼ ਦੀ ਉਲੰਘਣਾ ਦੇ ਨਾਲ ਸੰਬੰਧਿਤ ਧਾਰਾਵਾਂ ਤਹਿਤ ਅਪਰਾਧਿਕ ਕਾਰਵਾਈ ਸ਼ੁਰੂ ਕਰਨ ਦੀ ਵੀ ਮੰਗ ਕੀਤੀ ਗਈ ਹੈ। ਅਰਜ਼ੀ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਵਿਧਾਨਕ ਜਾਂ ਸੰਵਿਧਾਨਕ ਸੁਰੱਖਿਆ ਤੋਂ ਵਾਂਝੇ ਹੋਣ 'ਤੇ ਮੁੱਖ ਚੋਣ ਕਮਿਸ਼ਨਰ ਕਾਨੂੰਨ ਤਹਿਤ ਸਿੱਧੇ ਜਵਾਬਦੇਹ ਹੁੰਦਾ ਹੈ। ਉਹ ਪੁਲਿਸ ਜਾਂਚ, ਸਬੂਤ ਇਕੱਠੇ ਕਰਨ, ਆਮ ਮੁਲਜ਼ਮ ਵਾਂਗ ਨਿਯਮਤ ਸੁਣਾਈ ਦੇ ਘੇਰੇ ਦੇ ਵਿੱਚ ਆਉਂਦੇ ਹਨ। ਇਹ ਅਰਜ਼ੀ ਅੰਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਵੱਲੋਂ ਪ੍ਰਕਾਸ਼ਿਤ ਰਿਪੋਰਟ ਦੇ ਕੁਝ ਦਿਨਾਂ ਦੇ ਬਾਅਦ ਦਾਖਲ ਕੀਤੀ ਗਈ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ SIR ਨਾਲ ਜੁੜੇ ਫੈਸਲਿਆਂ ਅਤੇ ਹੁਕਮਾਂ 'ਤੇ 14 ਵਾਰ ਇਤਰਾਜ਼ ਦਰਜ ਕਰਵਾਏ ਸਨ। ਅਰਜ਼ੀਕਾਰ ਨੇ ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ ਐਕਟ 2023 ਦੀਆਂ ਧਾਰਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਧਾਰਾ 18 ਦਾ ਜ਼ਿਕਰ ਵੀ ਕੀਤਾ ਹੈ। ਇਸ ਧਾਰਾ ਦੇ ਤਹਿਤ ਚੋਣ ਕਮਿਸ਼ਨ ਦੇ ਫੈਸਲੇ ਕਰਨ ਦੀ ਪ੍ਰਕਿਰਿਆ ਦਾ ਪ੍ਰਬੰਧ ਹੈ ਅਤੇ ਕਿਹਾ ਗਿਆ ਹੈ ਕਿ ਜੇ ਕਿਸੇ ਵਿਸ਼ੇ 'ਤੇ ਮਤਭੇਦ ਹੁੰਦਾ ਹੈ ਤਾਂ ਬਹੁਮਤ ਦਾ ਫੈਸਲਾ ਲਾਗੂ ਹੋਊਗਾ। ਅਰਜ਼ੀ ਦੇ ਵਿੱਚ ਗੋਆ, ਪੱਛਮੀ ਬੰਗਾਲ ਦੀਆਂ ਵੋਟਰ ਸੂਚੀਆਂ ਦੀ ਵਿਆਪਕ ਸੁਧਾਈ ਦੇ ਨਾਲ ਜੁੜੇ ਮਾਮਲਿਆਂ 'ਤੇ ਵੀ ਚਿੰਤਾ ਜਤਾਈ ਗਈ ਹੈ। ਅਰਜ਼ੀ ਦੇ ਵਿੱਚ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਲਈ ਅਤੇ ਗੋਆ ਦੇ 97 ਵੋਟਰਾਂ ਅਤੇ ਅਜਿਹੇ ਹੀ ਹਾਲਾਤ ਵਾਲੇ ਹੋਰ ਲੋਕਾਂ ਦੇ ਨਾਮ ਬਹਾਲ ਕਰਨ ਦੇ ਨਿਰਦੇਸ਼ ਦੇਣ ਦੀ ਵੀ ਅਪੀਲ ਕੀਤੀ ਗਈ ਹੈ। ਇਹ ਸੀ ਇੱਕ ਜਾਣਕਾਰੀ ਤੇ ਲੋ ਗੀਤ।

ਮਸਤੀ ਸਾਰੀ ਜ਼ਿੰਦਗੀ ਕਰਾਂਗੇ ਮੌਜ ਮਸਤੀ ਅੱਖਾਂ ਲਾਈਆਂ ਸੀ ਇਹੀ ਕੁਝ ਸੋਚ ਕੇ ਨਹੀਂ ਆਪੇ ਪੈਰਾਂ ਤੇ ਕੁਹਾੜਾ ਮਾਰ ਬੈਠੇ ਹੁਣ ਜਾਪਦਾ ਤੈਨੂੰ ਲੋਚ ਕੇ ਨਹੀਂ ਲਾਭ ਹੀਰੇ ਨੂੰ ਫੱਟੜ ਕਰ ਸੁੱਟ ਗਈ ਹੈ ਲਾਭ ਹੀਰੇ ਨੂੰ ਫੱਟੜ ਕਰ ਸੁੱਟ ਗਈ ਹੈ ਕੈਸਾ ਮਾਰਿਆ ਨਿਸ਼ਾਨਾ ਪੋਚ ਕੇ ਨਹੀਂ ਉੱਤੇ ਗਮਾਂ ਦੇ ਤੇ ਇਲਾ ਤਾਨਿਆਂ ਦੀਆਂ ਖਾਂਦੇ ਮਾਸ ਜਿਉਂਦੇ ਦਾ ਨੋਚ ਕੇ ਨਹੀਂ ਇੱਕ ਦੁਖੀ ਦਿਲ ਦੀ ਆਵਾਜ਼ ਹੈ ਮਿੱਤਰੋ ਠੂਕ ਹੈ ਜੇਕਰ ਤੁਹਾਡੇ ਨਾਲ ਵੀ ਕੋਈ ਇਸ ਤਰ੍ਹਾਂ ਦਾ ਹਾਦਸਾ ਵਾਪਰਿਆ ਨਾ ਕਿ ਤੁਸੀਂ ਵੀ ਕਿਸੇ ਤੇ ਬਹੁਤ ਵੱਡੀਆਂ ਆਸਾਂ ਲਾਈਆਂ ਸੀ ਤੇ ਉਹ ਤੁਹਾਡੀਆਂ ਆਸਾਂ ਨੂੰ ਚੱਕ ਨਾ ਚੂਰ ਕਰਕੇ ਕਿਸੇ ਹੋਰ ਦੇ ਮੋਢੇ ਤੇ ਸਿਰ ਤਰੀ ਬੈਠੇ ਬਸ ਫਿਰ ਉਹ ਸੀਨ ਜਾਂ ਤਾਂ ਤੁਸੀਂ ਜਾਣਦੇ ਹੋ ਤੇ ਜਾਂ ਤੁਹਾਡਾ ਰੱਬ ਜਾਣਦਾ ਹੈ।

ਸਨ ਕੁਝ ਗੀਤ ਤੇ ਗੀਤਾਂ ਤੋਂ ਬਾਅਦ ਸੁਣਦੇ ਹਾਂ ਖ਼ਬਰਾਂ। ਦਲ ਬਾਬਾ ਬਿਧੀ ਚੰਦ ਖਾਲਸਾ ਛਾਉਣੀ ਪਲੰਪਟਨ ਵਿਖੇ 18 ਤੋਂ 20 ਸਤੰਬਰ ਤੱਕ ਕਰਵਾਏ ਗਏ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਦੇ ਨਾਲ ਸੰਪੰਨ ਹੋਏ। ਨਿਸ਼ਾਨਾ ਅਤੇ ਨਿਗਾਰਿਆਂ ਦੀ ਅਗਵਾਈ ਹੇਠ ਮਹੱਲਾ ਸਜਾਇਆ ਗਿਆ ਅਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਸ਼ਮੂਲੀਅਤ ਕੀਤੀ। ਪ੍ਰਮੁੱਖ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ। ਪੰਜਾਬ ਦੇ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋਵੇਗੀ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਜਬਰ ਜਨਾਹ ਪੀੜਤ ਔਰਤ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਤੇ ਉਹਦੀ ਪਛਾਣ ਉਜਾਗਰ ਕਰਨ ਦੇ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅਕਾਲੀ ਆਗੂ ਵਿਰਸਾ ਸਿੰਘ ਵਲਟੋਆ ਨੂੰ ਨੋਟਿਸ ਜਾਰੀ ਕੀਤਾ ਤੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਕੇ 26 ਸਤੰਬਰ ਤੱਕ ਆਪਣੀ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਮਾਵਾਂ ਧੀਆਂ ਸਰਕਾਰ ਸਤਿਕਾਰ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਉੱਤੇ ਸੁਣਵਾਈ ਲਈ ਅਗਲੀ ਤਰੀਕ 5 ਅਕਤੂਬਰ ਨਿਰਧਾਰਿਤ ਕੀਤੀ ਹੈ। ਹੇਮਕੁੰਟ ਸਾਹਿਬ ਦੇ ਨੇੜਲੇ ਖੇਤਰਾਂ ਦੇ ਵਿੱਚ ਬਰਫ਼ਬਾਰੀ ਹੋਈ ਜਿਸ ਕਾਰਨ ਗੁਰਦੁਆਰਾ ਸਾਹਿਬ ਤੇ ਆਲੇ ਦੁਆਲੇ ਦਾ ਪਹਾੜੀ ਇਲਾਕਾ ਚਿੱਟੀ ਬਰਫ਼ ਦੀ ਚਾਦਰ ਦੇ ਨਾਲ ਢਕਿਆ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗਮਾਡਾ ਵੱਲੋਂ ਲਏ ਜਾ ਰਹੇ 15,000 ਕਰੋੜ ਦੇ ਕਰਜ਼ੇ ਦੇ ਮਾਮਲੇ ਤੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ। ਗਮਾਡਾ ਤੋਂ ਲਏ 6400 ਕਰੋੜ ਦੇ ਫੰਡਾਂ ਦਾ ਲੇਖਾ ਜੋਖਾ ਵੀ ਪੰਜਾਬ ਸਰਕਾਰ ਤੋਂ ਮੰਗਿਆ ਹੈ। ਜਨ ਹਿੱਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਅਕਾਊਂਟੈਂਟ ਜਨਰਲ ਨੇ ਗਮਾਡਾ ਦੇ ਫੰਡਾਂ ਦੀ ਪੰਜਾਬ ਸਰਕਾਰ ਵੱਲੋਂ ਵਰਤੋਂ ਕੀਤੇ ਜਾਣ ਤੇ ਉਂਗਲ ਧਰੀ। ਬੈਂਚ ਵੱਲੋਂ ਮਾਮਲੇ ਤੇ 28 ਸਤੰਬਰ ਨੂੰ ਅੱਗੇ ਸੁਣਵਾਈ ਕੀਤੀ ਜਾਊਗੀ। ਅਕਾਊਂਟੈਂਟ ਜਨਰਲ ਨੇ ਕਿਹਾ ਕਿ ਗਮਾਡਾ ਦਾ 6400 ਕਰੋੜ ਦਾ ਫੰਡ ਖਾਸ ਮਕਸਦ ਲਈ ਰਾਖਵਾਂ ਫੰਡ ਸੀ ਜਿਹਨੂੰ ਪੰਜਾਬ ਸਰਕਾਰ ਵੱਲੋਂ ਆਮ ਬਜਟ ਲਈ ਵਰਤਣਾ ਗੰਭੀਰ ਵਿੱਤੀ ਬੇਨਿਯਮੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਦੇ ਵਿੱਚ ਤਜਵੀਜ਼ ਸੁਦਾ ਗ੍ਰੀਨ ਇੰਡਸਟਰੀਅਲ ਪਾਰਕ ਲਈ ਜ਼ਮੀਨ ਗ੍ਰਹਿਣ ਕਰਨ ਦੀ ਪ੍ਰਕਿਰਿਆ ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਅਦਾਲਤ ਅਨੁਸਾਰ ਪੰਜਾਬ ਸਰਕਾਰ ਨੇ ਸਿੰਜਾਈ ਵਾਲੀ ਵੱਧ ਪੈਦਾਵਾਰ ਦੇਣ ਵਾਲੀ ਉਪਜਾਊ ਜ਼ਮੀਨ ਗ੍ਰਹਿਣ ਕਰਨ ਸੰਬੰਧੀ ਕਾਨੂੰਨੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਤੇ ਨਾ ਹੀ ਪੀੜਤ ਕਿਸਾਨਾਂ ਦੇ ਇਤਰਾਜ਼ ਸੁਣੇ ਹਨ। ਆਮ ਆਦਮੀ ਪਾਰਟੀ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ SGPC ਦੀ ਸਰਾਂ ਦੇ ਨਾਲ ਜੁੜੇ ਵਿਵਾਦ ਅਤੇ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਵਿਰੁੱਧ ਦਰਜ ਹੋਈ FIR ਨੂੰ ਲੈ ਕੇ ਤਿੱਖਾ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਅਮਰਜੀਤ ਸਿੰਘ ਚਾਵਲਾ ਤੇ ਮਲਕੀਤ ਸਿੰਘ ਨੂੰ ਪੰਥ ਵਿੱਚੋਂ ਖਾਰਜ ਕੀਤੇ ਜਾਣ ਤੋਂ ਬਾਅਦ ਵੀ SGPC ਨੇ ਆਪਣੀਆਂ ਸੰਸਥਾਵਾਂ ਤੇ ਗੁਰਦੁਆਰਿਆਂ ਦੇ ਬਾਹਰ ਇੱਕ ਵੀ ਬੋਰਡ ਨਹੀਂ ਲਗਾਇਆ ਜਿਹਦੇ ਵਿੱਚ ਸਿੱਖ ਸੰਗਤ ਨੂੰ ਇਹ ਜਾਣਕਾਰੀ ਦਿੱਤੀ ਗਈ ਹੋਵੇ ਕਿ ਉਹਨਾਂ ਦੇ ਨਾਲ ਕੋਈ ਸੰਬੰਧ ਨਾ ਰੱਖਿਆ ਜਾਵੇ। ਹਰਿਆਣਾ ਦੇ ਸਾਰੇ ਸਕੂਲਾਂ ਦੇ ਵਿੱਚ 1 ਜਮਾਤ ਤੋਂ ਪੰਜਾਬੀ ਵਿਸ਼ਾ ਪੜ੍ਹਾਉਣ ਦੀ ਮੰਗ ਨੂੰ ਲੈ ਕੇ ਕਾਲਾਂਵਾਲੀ ਬਾਰ ਐਸੋਸੀਏਸ਼ਨ ਦੇ ਵਕੀਲਾਂ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ SDM ਨੂੰ ਸੌਂਪਿਆ ਗਿਆ। ਮੰਗ ਪੱਤਰ ਦੇ ਵਿੱਚ ਇਹ ਕਿਹਾ ਗਿਆ ਕਿ ਹਰਿਆਣਾ ਰਾਜ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਸ਼ਾ ਬੋਲਣ ਤੇ ਸਮਝਣ ਵਾਲੇ ਨਾਗਰਿਕ ਵੱਸਦੇ ਹਨ। ਸੁਪਰੀਮ ਕੋਰਟ ਨੇ ਜ਼ਮੀਰ ਦੀ ਆਵਾਜ਼ ਜਾਂ ਧਾਰਮਿਕ ਆਸਥਾ ਕਾਰਨ ਵੰਦੇ ਮਾਤਰਮ ਗੀਤ ਗਾਉਣ ਤੋਂ ਇਨਕਾਰ ਕਰਨ ਵਾਲਿਆਂ ਨੂੰ ਸਜ਼ਾ ਨਾ ਦੇਣ ਦੀ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਹੈ। ਅਯੁੱਧਿਆ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਟੀਮ ਸਿੱਟ ਦੇ ਵੱਲੋਂ ਚੜਾਵਾ ਘੁਟਾਲੇ ਦੇ ਮਾਮਲੇ ਦੇ ਵਿੱਚ ਦਾਇਰ ਕੀਤੀ ਗਈ ਲਗਭਗ 70,000 ਪੰਨਿਆਂ ਦੀ ਚਾਰਜਸ਼ੀਟ ਦੇ ਅਨੁਸਾਰ ਅਯੁੱਧਿਆ ਦੇ ਰਾਮ ਮੰਦਿਰ ਵਿੱਚ ਚੜਾਵੇ ਦੀ ਹੇਰਾਫੇਰੀ ਨਕਦੀ ਗਿਣਨ ਦੀ ਪ੍ਰਕਿਰਿਆ ਦੌਰਾਨ ਹੋਈ। ਲੋਕਾਂ ਦਾ ਅਜਿਹਾ ਸਮੂਹ ਸ਼ਾਮਲ ਸੀ ਜਿਨ੍ਹਾਂ ਨੇ ਕਥਿਤ ਤੌਰ ਤੇ ਚੋਰੀ ਕੀਤੇ ਫੰਡਾਂ ਨੂੰ ਬਾਹਰ ਕੱਢਿਆ, ਲੁਕਾਇਆ, ਆਪਸ ਵਿੱਚ ਵੰਡਿਆ। ਜਾਂਚ ਦੌਰਾਨ ਬਰਾਮਦ ਕੀਤੇ ਗਏ ਹਜ਼ਾਰਾਂ ਸੁਨੇਹੇ
ਨਕਦੀ ਕੀਮਤੀ ਸਮਾਨ ਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਗਿਣਤੀ ਖੇਤਰ ਵਿੱਚੋਂ ਨਕਦੀ ਕੱਢਣ ਦੀਆਂ 105 ਘਟਨਾਵਾਂ ਦਾ ਹਵਾਲਾ ਹੈ। ਚਾਰਜਸ਼ੀਟ ਦੇ ਵਿੱਚ 8 ਮੁਲਜ਼ਮਾਂ ਦੇ ਨਾਮ ਸ਼ਾਮਲ ਹਨ ਜੋ ਕਿ ਸਾਰੇ ਨਿਆਇਕ ਹਿਰਾਸਤ ਦੇ ਵਿੱਚ ਹਨ। ਕਨੇਡਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਾਰ ਦੀ ਡਿੱਕੀ ਵਿੱਚ ਰੱਖ ਕੇ ਲੈ ਜਾਣ ਨਾਲ ਮਰਿਆਦਾ ਦੀ ਹੋਈ ਉਲੰਘਣਾ ਦੇ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੇ ਗੰਭੀਰ ਮਾਮਲੇ ਵਜੋਂ ਲਿਆ ਅਤੇ ਇਸ ਮਾਮਲੇ ਦੇ ਵਿੱਚ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ BC ਕੈਨੇਡਾ ਨੂੰ ਸਪਸ਼ਟੀਕਰਨ ਦੇਣ ਦਾ ਆਦੇਸ਼ ਦਿੱਤਾ। ਵਾਸ਼ਿੰਗਟਨ DC ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੋਸਟ ਕੀਤੀ ਕਿ ਰਾਸ਼ਟਰਪਤੀ ਸ਼ੀ ਅਤੇ ਮੈਡਮ ਪਿੰਗ ਦੁਆਰਾ ਹੁਣੇ ਹੁਣੇ DC ਤੋਂ ਚੀਨ ਲਈ ਰਵਾਨਾ ਹੋਏ ਹਨ। ਇਹ ਮੁਲਾਕਾਤ ਚੀਨ ਅਤੇ ਅਮਰੀਕਾ ਦੋਵਾਂ ਲਈ ਦੋਸਤੀ ਮਜ਼ਬੂਤੀ ਅਤੇ ਸਫਲਤਾ ਵਾਲੀ ਰਹੀ। ਅਸੀਂ ਨਵੰਬਰ ਦੇ ਵਿੱਚ ਚੀਨ ਦੇ ਵਿੱਚ ਅਤੇ ਫਿਰ ਦਸੰਬਰ ਦੇ ਵਿੱਚ ਮਿਆਮੀ ਫਲੋਰੀਡਾ ਦੇ ਵਿੱਚ ਹੋਣ ਵਾਲੀ G20 ਮੀਟਿੰਗ ਦੇ ਵਿੱਚ ਦੁਬਾਰਾ ਮਿਲਾਂਗੇ। ਤੁਰਕੀ ਦੇ ਰਾਸ਼ਟਰਪਤੀ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਵਿੱਚ ਇੱਕ ਵਾਰ ਮੁੜ ਕੇ ਕਸ਼ਮੀਰ ਦਾ ਮੁੱਦਾ ਚੁੱਕਿਆ। ਸੰਬੋਧਨ ਦੇ ਦੌਰਾਨ ਇਰਦੋਗਾਨ ਨੇ ਕਿਹਾ ਕਿ ਕਸ਼ਮੀਰ ਮੁੱਦੇ ਦਾ ਹੱਲ ਗੱਲਬਾਤ ਰਾਹੀਂ ਹੋਣਾ ਚਾਹੀਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਹੋਇਆਂ ਇਰਾਨ ਨੂੰ ਚੇਤਾਵਨੀ ਦਿੱਤੀ ਕਿ ਜੇ ਇਰਾਨ ਨਾਲ ਸ਼ਾਂਤੀ ਸਮਝੌਤਾ ਨਹੀਂ ਹੁੰਦਾ ਤਾਂ ਉਹਨੂੰ ਤਬਾਹ ਕਰ ਸਕਦੇ ਹਨ। ਉਹਨਾਂ ਨੂੰ ਵਿਸ਼ਵਾਸ ਹੈ ਕਿ ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਤੁਰੰਤ ਬਾਅਦ ਇਰਾਨ ਨਾਲ ਸਮਝੌਤਾ ਹੋ ਜਾਵੇਗਾ। ਟਰੰਪ ਨੇ ਕਿਹਾ, ਮੇਰੇ ਸਾਹਮਣੇ ਇਹ ਵੱਡਾ ਫੈਸਲਾ ਹੈ ਕਿ ਇਰਾਨ ਨਾਲ ਅਜਿਹਾ ਸਮਝੌਤਾ ਕੀਤਾ ਜਾਵੇ ਜਿਸ ਨਾਲ ਉਹ ਮੁੜ ਨਿਰਮਾਣ ਕਰ ਸਕੇ ਅਤੇ ਪਹਿਲਾਂ ਵਾਂਗ ਵੀ ਵਧੇਰੇ ਤਾਕਤਵਰ ਦੇਸ਼ ਬਣ ਸਕੇ ਜਾਂ ਇਸਲਾਮਿਕ ਰਿਪਬਲਿਕ ਨੂੰ ਤਬਾਹ ਕਰ ਦਿੱਤਾ ਜਾਵੇ। ਕੁਈਨਜ਼ਲੈਂਡ ਦੀ ਪਾਰਲੀਮੈਂਟ ਨੇ ਡਰੱਗਸ ਦਾ ਨਸ਼ਾ ਕਰਕੇ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਵਿਰੁੱਧ ਕਾਨੂੰਨ ਬੜੇ ਸਖ਼ਤ ਕਰ ਦਿੱਤੇ ਹਨ। ਦੋਸ਼ੀਆਂ ਅਤੇ ਜੁਰਮਾਨੇ ਲਗਭਗ ਦੁੱਗਣੇ ਕਰ ਦਿੱਤੇ ਗਏ ਹਨ ਜੋ ਇਸੇ ਸਾਲ ਦਸੰਬਰ ਮਹੀਨੇ ਤੋਂ ਲਾਗੂ ਹੋਣਗੇ। ਜੇ ਕਿਸੇ ਡਰਾਈਵਰ ਦੇ ਥੁੱਕ ਜਾਂ ਖੂਨ ਦੇ ਵਿੱਚ ਨਸ਼ੀਲੇ ਪਦਾਰਥ ਪਾਏ ਜਾਂਦੇ ਹਨ ਤਾਂ ਉਹਨੂੰ $4,835 ਤੱਕ ਦਾ ਜੁਰਮਾਨਾ, ਘੱਟੋ ਘੱਟ 2 ਮਹੀਨਿਆਂ ਲਈ ਲਾਇਸੈਂਸ ਕੈਂਸਲ। ਜੇ ਕੋਈ ਡਰਾਈਵਰ ਨਸ਼ੇ ਦੇ ਨਾਲ ਨਾਲ ਕਾਨੂੰਨੀ ਸੀਮਾ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਤਾਂ ਵੱਧ ਤੋਂ ਵੱਧ $5,699 ਦਾ ਜੁਰਮਾਨਾ, ਘੱਟੋ ਘੱਟ 3 ਮਹੀਨਿਆਂ ਲਈ ਲਾਇਸੈਂਸ ਰੱਦ। ਨਿਰਧਾਰਿਤ ਹੱਦ ਤੋਂ 40 ਕਿਲੋਮੀਟਰ ਪਰ ਆਵਰ ਵੱਧ ਰਫ਼ਤਾਰ 'ਤੇ ਗੱਡੀ ਭਜਾਉਣ ਵਾਲਿਆਂ ਦਾ ਲਾਇਸੈਂਸ ਮੌਕੇ 'ਤੇ ਹੀ 6 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਜਾਵੇਗਾ। ਮੈਲਬੌਰਨ ਭਾਰਤੀ ਮੂਲ ਦੀ ਵਿਗਿਆਨ ਸਿੱਖਿਆ ਮਾਹਰ ਡਾਕਟਰ ਨੇਹਾ ਉਮਰੇਤੀਆ ਨੂੰ ਪੱਛਮੀ ਆਸਟ੍ਰੇਲੀਆ ਦੇ 2026 ਵੈਸਟਰਨ ਆਸਟ੍ਰੇਲੀਆ ਪ੍ਰੀਮੀਅਰਸ ਸਾਇੰਸ ਐਵਾਰਡ ਦੇ ਵਿੱਚ ਪੀਪਲਜ਼ ਚੁਆਇਸ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਸਿਡਨੀ ਪੰਜਾਬੀ ਲੋਕ ਨਾਚ ਸੱਭਿਆਚਾਰ ਅਤੇ ਵਿਰਸੇ ਨੂੰ ਆਸਟ੍ਰੇਲੀਆ ਦੀ ਧਰਤੀ 'ਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦੇ ਉਪਰਾਲੇ ਤਹਿਤ ਰਿਦਮ ਆਫ ਭੰਗੜਾ ਵੱਲੋਂ ਬਲੈਕ ਟਾਊਨ ਇਲਾਕੇ ਦੇ ਵਿੱਚ ਸਾਲਾਨਾ ਕਰਾਊਨ ਆਫ ਪੰਜਾਬ ਪ੍ਰੋਗਰਾਮ ਕਰਵਾਇਆ ਗਿਆ। ਸੈਂਕੜੇ ਬੱਚਿਆਂ, ਨੌਜਵਾਨਾਂ ਅਤੇ ਵੱਡੀ ਉਮਰ ਦੇ ਕਲਾਕਾਰਾਂ ਨੇ ਗਿੱਧਾ, ਭੰਗੜਾ, ਪੰਜਾਬੀ ਲੋਕ ਨਾਚ ਦੀਆਂ ਵੱਖ ਵੱਖ ਪੇਸ਼ਕਾਰੀਆਂ ਦੇ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਭੰਗੜੇ ਅਤੇ ਗਿੱਧੇ ਦੇ ਨਾਲ ਨਾਲ ਲੋਕ ਸੰਗੀਤ, ਗੀਤ ਸੰਗੀਤ, ਫੋਕ ਅਤੇ ਫਿਊਜ਼ਨ ਦਾ ਸੁੰਦਰ ਸੁਮੇਲ ਪੇਸ਼ ਕੀਤਾ ਗਿਆ। ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਲਗਭਗ 7 ਸਾਲ ਦੀ ਉਮਰ ਦੇ ਛੋਟੇ ਬੱਚਿਆਂ ਤੋਂ ਲੈ ਕੇ 60-70 ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਨੇ ਪੰਜਾਬੀ ਲੋਕ ਨਾਚ ਪੇਸ਼ ਕੀਤਾ। ਸਿਡਨੀ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਪ੍ਰਮੁੱਖ ਸੰਸਥਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਸਪੋਰਟਸ ਕਾਰਨੀਵਲ 27 ਸਤੰਬਰ ਨੂੰ ਗਲੈਨਵੁੱਡ ਸਥਿਤ ਕੋਰਨਕੋਪੀਆ ਰਿਜ਼ਰਵ ਦੇ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗਾ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਵੱਲੋਂ ਆਪਣਾ ਸਾਹਿਤਕ ਸਮਾਗਮ ਬਰੈਂਪਟਨ ਵਿਖੇ ਕਰਵਾਇਆ ਗਿਆ। ਇਸ ਵਾਰ 2 ਸਾਹਿਤਕ ਸਮਾਗਮ ਦੌਰਾਨ ਸਭਾ ਦੀ ਕਾਰਜ ਕਮੇਟੀ ਦੇ ਮੈਂਬਰ ਡਾਕਟਰ ਸੁਖਦੇਵ ਸਿੰਘ ਝੰਡ ਅਤੇ ਪ੍ਰੋਫੈਸਰ ਤਲਵਿੰਦਰ ਸਿੰਘ ਮੰਡ ਹਾਜ਼ਰੀਨ ਦੇ ਰੂਬਰੂ ਹੋਏ। ਕੋਰਨਕੋਪੀਆ ਰਿਜ਼ਰਵ ਦੇ ਵਿਖੇ ਸਵੇਰੇ 9 ਵਜੇ

ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਕੀਤੇ ਗਏ ਐਲਾਨ ਦੇ ਨਾਲ ਕੈਨੇਡਾ ਅਤੇ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਭਾਈਚਾਰੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਇਰਾਨ ਨੂੰ 37-34 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੇ ਵਿੱਚ ਸੋਨ ਤਗਮਾ ਜਿੱਤ ਲਿਆ। ਭਾਰਤੀ ਮਹਿਲਾ ਕਬੱਡੀ ਟੀਮ ਨੂੰ ਭਗਵੰਤ ਸਿੰਘ ਮਾਨ ਨੇ ਵਧਾਈ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਪ੍ਰਾਪਤੀ ਤੇ ਪੂਰੇ ਦੇਸ਼ ਨੂੰ ਮਾਣ ਹੈ। ਏਸ਼ੀਅਨ ਗੇਮ ਦੇ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸੋਨ ਤਗਮਾ ਜਿੱਤ ਕੇ ਪੰਜਾਬ ਦਾ ਤੇ ਪੂਰੇ ਦੇਸ਼ ਦਾ ਮਾਣ ਵਧਾਇਆ। ਟੀਮ ਦੀ ਕਪਤਾਨੀ ਕਰ ਰਹੀ ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਤੇ ਸਾਨੂੰ ਸਭ ਨੂੰ ਬੜਾ ਮਾਣ ਹੈ। ਪੰਜਾਬ ਸਰਕਾਰ ਦੀ ਖੇਡ ਨੀਤੀ ਤਹਿਤ ਹਰਮਨਪ੍ਰੀਤ ਕੌਰ ਨੂੰ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਕਪਤਾਨ ਹਰਮਨਪ੍ਰੀਤ ਤੇ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ। ਏਸ਼ਿਆਈ ਖੇਡਾਂ ਦੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਦੇ ਵਿੱਚ ਸੁਰੁਚੀ ਸਿੰਘ ਅਤੇ ਕਮਲਜੀਤ ਦੀ ਜੋੜੀ ਨੇ 10 ਮੀਟਰ ਏਅਰ ਪਿਸਟਲ ਮਿਕਸ ਟੀਮ ਫਾਈਨਲ ਦੇ ਵਿੱਚ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਝੋਲੀ ਦੇ ਵਿੱਚ ਸੋਨ ਤਗਮਾ ਪਾਇਆ। ਪੁਰਸ਼ਾਂ ਦੀ 50 ਮੀਟਰ ਰਾਈਫਲ ਟੀਮ ਨੇ ਵੀ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਐਥਲੀਟ ਮਨਪ੍ਰੀਤ ਕੌਰ ਨੇ ਏਸ਼ਿਆਈ ਖੇਡਾਂ ਦੇ ਮਹਿਲਾ ਸ਼ਾਰਟ ਪੁੱਟ ਮੁਕਾਬਲੇ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ। ਇਹ ਸਨ ਅੱਜ ਦੀਆਂ ਖ਼ਬਰਾਂ। ਅੱਜ ਦਾ ਇਹ ਪੰਜਾਬੀ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ, ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ ਸਾਰਿਆਂ ਨੂੰ ਮੇਰੇ ਵੱਲੋਂ, ਸਤਿ ਸ੍ਰੀ ਅਕਾਲ। ਪਰਮਾਤਮਾ ਅੱਗੇ ਇਹੀ ਅਰਦਾਸ ਹੈ, ਪਰਮਾਤਮਾ ਹਰ ਘਰ ਦੇ ਵਿੱਚ ਖੁਸ਼ੀਆਂ, ਖੇੜੇ, ਤੰਦਰੁਸਤੀ ਅਤੇ ਹਰ ਪਰਿਵਾਰ ਨੂੰ, ਹਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ। ਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇੱਕ ਗੀਤ।